0: 95.1 to MIA FM, the local one.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਨਾਲ ਤੁਹਾਡਾ ਫੇਵਰ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਲੈ ਕੇ, ਅਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇੱਕ ਬਹੁਤ ਹੀ ਪਿਆਰੀ ਸ਼ਬਦ ਦੇ ਨਾਲ, ਅਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਹੋਰ ਸ਼ਬਦ ਚਲਾਵਾਂਗੇ, ਅਤੇ ਅੰਕਲ ਹਰਵੰਤ ਸਿੰਘ ਚੌਹਾਨ ਜੀ ਜਦ ਉਹ ਆਉਣਗੇ ਅਤੇ ਤੁਹਾਨੂੰ ਉਹ ਅੱਜ ਅੱਧੇ ਘੰਟੇ ਲਈ ਆਪਣੇ ਜੋ ਬੀਤੇ ਇੱਕ ਸਾਲ ਵਿੱਚ ਉਹਨਾਂ ਨੇ ਤੁਹਾਨੂੰ ਸੌਂਗ ਸੁਣਾਏ ਸੀਗੇ, ਅੱਜ ਉਹ ਸੁਣਾਉਣਗੇ। ਅੱਜ ਉਹ ਆਪਣੀ ਇੱਕ ਸਾਲ ਰੇਡੀਓ 'ਤੇ ਪੂਰਾ ਹੋਣ ਦੀ ਖੁਸ਼ੀ ਵਿੱਚ ਅਰਾਊਂਡ 40 ਤੋਂ 50 ਮਿੰਟ ਲਈ ਸਮਾਂ ਲੈਣਗੇ,

0: ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਅਤੇ ਉਸ ਤੋਂ ਬਾਅਦ ਆਪਾਂ ਸ਼ਬਦ ਚਲਾਉਂਦੇ ਹਾਂ ਵਾਹਿਗੁਰੂ, ਫਿਰ ਜਿੱਦਾਂ ਜਿੱਦਾਂ ਜਦ ਅੰਕਲ ਜੀ ਆ ਗਏ ਫਿਰ ਆਪਾਂ ਉਹਨਾਂ ਨੂੰ ਸੁਣਾਂਗੇ।
1: ਓਏ ਜੋ ਦਿਸ ਹੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ।

Ladies and gentlemen, and Sikh Naujawan Sabha the members, Sabhnanu 2M OID team valon, Pyar Bhari Sat Sri Akal, Pranam Namaste. Aaj 23 ਜੁਲਾਈ 2026 ਦਿਨ ਵੀਰਵਾਰ ਰਾਤਰੀ ਦਾ ਸਰਵਨ ਸਿੰਘ ਚੌਹਾਨ 95.1 FM ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਇਸ ਪ੍ਰੋਗਰਾਮ ਇਸ ਸੱਭਿਅਕ ਪ੍ਰੋਗਰਾਮ ਦਾ ਇੱਕ ਸਾਲ ਕੰਪਲੀਟ ਹੋਇਆ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਪਹਿਲੇ ਕੁਝ ਧਾਰਮਿਕ ਗੀਤ ਪੇਸ਼ ਕਰਨ ਦੀ ਨੁਮਾਇੰਦਗੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨੌਜਵਾਨਾਂ ਦੀ ਮੰਗ ਤੇ ਗੁਰਦਾਸ ਮਾਨ, ਕੁਲਦੀਪ ਮਾਨਕ, ਹਰਭਜਨ ਮਾਨ ਜੀ ਦੇ ਗੀਤ ਪੇਸ਼ ਕਰਨ ਦੀ ਨੁਮਾਇੰਦਗੀ ਕੋਸ਼ਿਸ਼ ਕੀਤੀ। ਨੌਜਵਾਨਾਂ ਵੱਲੋਂ ਚੰਗਾ ਹੁੰਗਾਰਾ ਆਇਆ, 2MOI ਦੀ ਟੀਮ ਨੂੰ ਇਨਕਰੇਜ ਕੀਤਾ। ਟੀਮ ਵੱਲੋਂ ਇਹਨਾਂ ਸਾਰੇ ਨੌਜਵਾਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਅੱਜ ਅਸੀਂ ਪਹਿਲੇ ਗਾਏ ਹੋਏ ਗੀਤਾਂ ਚੋਂ ਕੁਝ ਗੀਤ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ।

ਇਸ ਦਾ ਮਿਲਾਈ ਆਂਦੇ ਤੋੜ ਨਿਭਾਵੀ ਛੱਡ ਕੇ ਨਾ ਜਾਵੀ ਡੂ ਨੋਟ ਬ੍ਰੇਕ ਆਊਟ ਵਿਦ ਸਮਵਨ ਯੂ ਐਵਰ ਲਵਡ ਸੋ ਇਸ ਦੇ ਪਹਿਲੇ ਮੀਨਿੰਗ ਇਹੋ ਆ ਇੰਗਲਿਸ਼ ਦੇ ਵਿੱਚ ਆਓ ਇਹਨਾਂ ਨੂੰ ਸਰਵਣ ਕਰੀਏ

ਦੂਸਰੀ ਇੱਕ ਟਿਊਨ ਹੈ ਨੌਜਵਾਨੋ, ਟਿਊਨ ਤੁਸੀਂ ਬੁੱਝ ਲੈਣਾ ਕਿਹੜੀ ਟਿਊਨ ਹੈ। ਬੜੀ ਹੀ ਪੋਪੂਲਰ ਟਿਊਨ ਹੈ, ਬੜੀ ਮਕਬੂਲ ਹੋਈ ਹੈ ਟਿਊਨ।

ਸੋ ਅਗਲੀ ਵੀ ਸੁਰਿੰਦਰ ਕੌਰ ਜੀ ਦਾ ਗਾਇਆ ਹੋਇਆ ਇਹ ਗੀਤ ਹੈ, ਬੜਾ ਪੁਰਾਣਾ, ਬੜਾ ਮਕਬੂਲ ਹੋਇਆ।

0: ਕਰਕੇ ਅਸੀਂ ਕੁਛ ਸਪੈਸ਼ਲ ਟਿਊਨ ਜੋ ਐਨੀਵਰਸਰੀ 'ਤੇ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਹੋਪ ਰੱਖਦਾ ਹਾਂ ਸਾਰੇ ਹੀ ਨੌਜਵਾਨ ਜੋ ਸਾਨੂੰ ਇਨਕਰੇਜ ਕਰਦੇ ਹਨ, ਹੌਸਲਾ ਅਫਜ਼ਾਈ ਕਰਦੇ ਹਨ, ਉਹਨਾਂ ਸਭਨਾਂ ਦਾ ਬਿਗ ਪ੍ਰੋਗਰਾਮ ਦੇ ਬਿਗਿਨਿੰਗ ਵਿੱਚ ਦਾਸ ਇੱਕ ਸੰਬੋਧਨ ਕਰਦਾ ਹੈ ਰਿਸਪੈਕਟਿਡ ਸਿੱਖ ਨੌਜਵਾਨ ਦੇ ਨੌਜਵਾਨ ਸਭਾ ਦੇ ਮੈਂਬਰਸ, ਸਿੱਖ ਨੌਜਵਾਨ ਸਭਾ ਦੇ ਮੈਂਬਰਸ। ਅਤੇ ਉਹ ਸਿੱਖ ਨੌਜਵਾਨ ਸਭਾ ਦੇ ਮੈਂਬਰਸ ਕੌਣ ਹਨ ਅਤੇ ਉਹਨਾਂ ਦੇ ਮੈਂ ਨਾਮ ਪੜ੍ਹ ਕੇ ਦੱਸਦਾ ਹਾਂ, ਅਗਰ ਕਿਸੇ ਦਾ ਨਾਮ ਰਹਿ ਗਿਆ ਤੋ ਅੱਗੇ ਤੋਂ ਜ਼ਰੂਰ ਦੱਸ ਦੇਣਾ। ਇਹ ਨੌਜਵਾਨ ਹਨ ਜੋ ਦਾਸ ਨੂੰ ਹਮੇਸ਼ਾ ਇਨਕਰੇਜ ਕਰਦੇ ਹਨ। ਇਸ ਸਟੇਜ ਤੋਂ ਗਾਣੇ ਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਭਿਅਕ ਹਨ, ਜੋ ਫੈਮਲੀ 'ਚ ਬੈਠ ਕੇ ਤੁਸੀਂ ਸੁਣ ਸਕਦੇ ਹੋ, ਅਸ਼ਲੀਲਤਾ ਇਹਨਾਂ ਵਿੱਚ ਨਹੀਂ ਹੈ। ਪ੍ਰਕਾਸ਼ ਕੌਰ ਦੇ, ਸੁਰਿੰਦਰ ਕੌਰ ਦੇ ਗਾਏ ਹੋਏ ਗੀਤ, ਗੁਰਦਾਸ ਮਾਨ ਜੀ ਦੇ, ਹਰਭਜਨ ਮਾਨ ਜੀ ਦੇ, ਇਹ ਇਸ ਗੰਗ ਦੇ, ਇਹ ਇਸ ਗੰਗ ਦਾ ਗਾਣਾ ਅੱਜ ਮੈਂ ਨਹੀਂ ਗਾਇਆ। ਉਹਨਾਂ ਦੇ ਗਾਣੇ ਵੀ ਪੋਪੂਲਰ ਹੋਏ, ਜੈਸੇ ਗਿੱਧਿਆਂ ਦੀ ਰਾਣੀਆਂ ਨੇ ਗਿੱਧੇ ਵਿੱਚ ਆ, ਇਹ ਉਸ ਐਲ ਪੀ ਦਾ ਟਾਈਟਲ ਸੀ। ਨੈਕਸਟ ਟਾਈਮ ਉਹਨਾਂ ਦਾ ਗਾਣਾ ਵੀ ਗਾਵਾਂਗਾ। ਇਹ ਨਾਮ ਹਨ ਜੇ ਪੀ ਮਾਨ ਫਰੋਮ ਲੀਟਨ, ਪੰਮਾ ਰਕਬਾ, ਜੱਸਾ ਰਕਬਾ, ਅਮਨ ਗਿੱਲ ਮੈਨੇਜਰ, ਅਵਤਾਰ ਸਿੰਘ ਕੋਲੀਨਾ, ਅਮਨ ਹਾਸ, ਸੁਪਿੰਦਰ ਰਾਣਾ, ਕੁਸ਼ ਧਾਮੀ, ਸੇਠੀ, ਗੁਰਦੇਵ ਸਿੰਘ, ਅਮਨਦੀਪ ਕੰਦੋਲਾ, ਜਸਵੀਰ ਸਹੋਤਾ, ਨਿਸ਼ਾਵਰ ਸਹੋਤਾ, ਗੁਰਮੀਤ ਸਿੰਘ, ਰੁਮੇਲ ਤੂਰ, ਬਿੱਟੂ ਯੂਪੀ, ਮੁਲਤਾਨੀ ਫਰੋਮ ਸਿਡਨੀ, ਮਿਊਜ਼ਿਕ ਗਰੁੱਪ ਕਨਵਾਲ, ਮਿਊਜ਼ਿਕ ਗਰੁੱਪ ਫਰੋਮ ਸਿਡਨੀ, ਫਰੋਮ ਕੋਪਸਾਵਰ ਜੱਸੀ ਅਟਵਾਲ, ਫਰੋਮ ਸਿਡਨੀ ਦਰਸ਼ਨ ਮਾਂਗਟ, ਫਰੋਮ ਕੈਨੇਡਾ ਹਰਮਨ ਢਿੱਲੋਂ। ਇਹ ਸੱਤੀ ਮਿੰਦੀ ਦੇ ਰਿਸ਼ਤੇ ਭਾਣਜਾ ਇਹਨਾਂ ਦਾ ਭਤੀਜਾ, ਕਿ ਭਾਣਜਾ ਬੜਾ ਹਮੇਸ਼ਾ ਇਹ ਪ੍ਰੋਗਰਾਮ ਸੁਣਦਾ ਰਹਿੰਦਾ ਹੈ, ਦਾਸ ਨੂੰ ਇਨਕਰੇਜ ਕਰਦਾ ਹੈ। ਫਰੋਮ ਕੈਨੇਡਾ ਮਿੰਦੀ ਸੱਤੀ ਢਿੱਲੋਂ, ਮਨਦੀਪ ਜੌਹਲ ਫਰੋਮ ਐਡਲੇ, ਅਤੇ ਹੋਰ ਬਹੁਤ ਸਾਰੇ ਸਾਡੇ ਸਰੋਤੇ ਜੋ ਇਸ ਸਟੇਟ ਵਿੱਚ ਜਾਂ ਆਊਟ ਆਫ ਸਟੇਟ ਇਹ ਪ੍ਰੋਗਰਾਮ ਸੁਣਦੇ ਹਨ। ਨਿਮਾਣੀ ਮੈਂ ਕੋਈ ਸਿੰਗਰ ਨਹੀਂ ਹਾਂ, ਮੈਂ ਤਾਂ ਕੋਈ ਗੀਤਕਾਰ ਨਹੀਂ ਹਾਂ, ਇਹਨਾਂ ਬੱਚਿਆਂ ਨੇ, ਨੌਜਵਾਨਾਂ ਨੇ ਮੈਨੂੰ ਮਾਮੂਲੀ ਸਿੰਗਰ ਬਣਾ ਦਿੱਤਾ। ਕਿਉਂ ਬਾਵੀ ਇਸ ਤਰ੍ਹਾਂ ਹੀ ਹੈ ਨਾ, ਤੋ ਇਹ ਬੱਚੇ ਹਮੇਸ਼ਾ ਮੇਰੀ ਇਨਕਰੇਜ ਕਰਦੇ, ਮੈਨੂੰ ਇਨਕਰੇਜ ਕਰਦੇ ਹਨ। ਅੱਛਾ, ਇਸ ਪ੍ਰੋਗਰਾਮ ਦੇ ਬ੍ਰੌਡਕਾਸਟਰ ਹਨ ਬ੍ਰੌਬੀ ਭਗਤਾਣਾ ਫਰੋਮ ਯੂਪੀ, ਬੜਾ ਵਧੀਆ ਪ੍ਰੋਗਰਾਮ ਕਰਦੇ ਹਨ। ਉਹ ਦਾਸ ਨੂੰ ਕਹਿੰਦੇ, ਆਓ ਅੰਕਲ ਜੀ ਕੋਈ ਗੀਤ ਸੁਣਾਓ, ਤੋ ਦਾਸ ਵੀ ਇਹਨਾਂ ਦਾ ਵੱਜੇ ਆ ਜਾਂਦਾ ਹੈ। ਸੋ ਇੱਥੇ ਹੀ ਇਸ ਟਾਈਮ ਦੀ ਸਮਾਪਤੀ ਹੈ। ਇਹ ਜੋ ਪ੍ਰੋਗਰਾਮ ਹੈ 95.1 FM 'ਤੇ ਰਾਤਰੀ ਐਵਰੀ ਵੀਰਵਾਰ ਨੂੰ ਬ੍ਰੌਡਕਾਸਟ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦਾ ਫੇਸਬੁੱਕ ਹੈ 2MIA ਪੰਜਾਬੀ ਟੋਕ ਸ਼ੋ। ਸੇਤੇ ਟਾਈਮ ਦੀ ਸਮਾਪਤੀ ਹੈ। ਅਗਲੇ ਹਫ਼ਤੇ ਫਿਰ ਦਾਸ ਦੀ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਨਮਸਤੇ, ਸਤਿ ਸ਼੍ਰੀ ਅਕਾਲ, ਪ੍ਰਣਾਮ।
1: ਸੋ ਦੋਸਤੋ, ਹੁਣ ਆਪਾਂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ ਸ਼ੁਰੂ। ਅਜੇ ਤੱਕ ਵੈਸੇ ਵੀ ਐਂਟਰਟੇਨਮੈਂਟ ਹੀ ਹੋ ਰਿਹਾ ਸੀਗਾ। ਸ਼ੁਰੂ ਕਰਦੇ ਹਾਂ ਆਈਜ਼ ਔਨ ਮੀ ਸਿੱਧੂ ਮੂਸੇਵਾਲਾ ਦਾ ਸੌਂਗ, ਇੰਜੋਏ ਕਰੋ। ਅਤੇ ਉਸ ਤੋਂ ਬਾਅਦ ਆਪਾਂ ਇੱਕ ਹੋਰ ਸੌਂਗ ਚਲਾਵਾਂਗੇ, ਉਹ ਵੀ ਸਿੱਧੂ ਮੂਸੇਵਾਲੇ ਦਾ, ਉਹ ਬਰੋਟਾ।
2: ਤੈਨੂੰ ਕਿਸੇ ਨੇ ਨਹੀਂ ਬਚਾਉਣਾ, ਸੁਣ ਲਾ ਮੇਰੇ ਨਾਲ।

ਸੋ ਦੋਸਤੋ ਇਸ ਨਾਲ ਮੈਨੂੰ ਦਿਓ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ 'ਤੇ। ਨਾਲ ਤੁਹਾਨੂੰ ਮਿਲਾਉਂਦੇ ਹਾਂ ਇੱਕ ਵਾਰ ਫਿਰ ਅਗਲੇ ਵੀਕ ਫਿਰ ਆਪਣੇ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ। ਹੋਪ ਤੁਸੀਂ ਉਹਨਾਂ ਦੇ ਅੱਜ ਗਾਏ ਹੋਏ ਸਾਰੇ ਗੀਤ ਲਾਈਕ ਕੀਤੇ ਹੋਗੇ, ਅਤੇ ਤੁਸੀਂ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਫੇਸਬੁੱਕ 'ਤੇ, ਅਤੇ ਉਸ ਨਾਲ ਅੰਕਲ ਨੂੰ ਹੌਸਲਾ ਅਫਜਾਈ ਮਿਲਦੀ ਹੈ। ਸੋ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਦੱਸ ਸਕਦੇ ਹੋ ਕਿੱਦਾਂ ਤੁਸੀਂ ਪ੍ਰੋਗਰਾਮ ਲਾਈਕ ਕਰਦੇ ਹਾਂ ਜਾਂ ਨਹੀਂ ਉਹਨਾਂ ਦਾ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਦੇ ਹਾਂ, ਹਰਜੀਤ ਹਰਮਨ ਦਾ ਸੌਂਗ ਰੋਗ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।